0: Chinar Beats with Harshi Diva, only on Radio Chinar 90.4 FM.
1: ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ,
2: ਕੁਛ ਹੋਰ ਮੰਗ ਲੈਣਾ, ਮੋਟਰਸਾਈਕਲ ਦਿਲਾ
3: ਦੀਜੀਏ ਨਾ।

0: ਛੱਡ ਦੇ ਤੂੰ ਵੀ ਦੇ ਦਰਮਿਆਨ
1: Chinar Beats with Harshadeva, only on Radio Chinar 90.4 FM.